ਆਖਦਾ ਜਹਾਨ ਤੈਨੂੰ ਡੁੱਲਾ ਚੂਰਮਾ ਕੁੜਦਾ ਮਦਾਨੇ ਵੈਰੀਆਂ ਦਾ ਚੂਰਮਾ ਲੁੱਟ ਲੈਣਾ ਬੇਗਮਾਂ ਨੂੰ ਤੰਬੂ ਤਾਣ ਕੇ ਡੁੱਲਿਆ ਬੇਟੋ ਕਰਾਚੀ ਕਾ